0: ਮੇਰੇ ਲੱਪੇ ਗਾੜੀ ਜੀ ਅਸਾਂ ਫੇਰੇ ਦੇ ਲਾਰੇ ਕੋ ਤੇ ਬਾਬਾ ਫੇਰਿੰਗ ਛੀ ਵਈ ਜੀ ਪਾਈ ਮੇਰੇ ਪੁੱਟਾ ਤੇ ਅੱਲਾ ਵਾਲਾ ਪੁੱਟਾ ਮਿਸ਼ਰ ਪੁੱਟਾ ਯਾਰ ਮਮਨ ਭਾਣੇ ਜਾ ਸ਼ੇਰ ਮੇਰੇ ਭਾ ਡੇਰਾ ਉਹਨੇ ਤੇ ਮਾਰ ਜਿਓ ਬਾਬਾ ਸਹੀ ਅਲਾ ਸਦਾ ਜ਼ੁਲਮ ਚਲਾਏ ਮੁਸਾ ਹੱਕ ਕਿਉ ਨਾ ਸਾ ਨਾ ਕੰਦੇ ਕਿਉ
1: लाड़काने में हथियारबंदन की फायरिंग में मारजी वेल चार जणन जे वार समझो।